0: ਨਹੀਂ ਹੈ।
1: ਭਾਜੀ ਸ਼ੌਕ ਪੈਦਾ ਹੋਇਆ ਹੈ, ਟੋਕਰੀ ਵਾਲੇ ਤੇ ਲਿਆ ਹੈ ਬੱਕਰਾ,
0: ਅੱਛਾ,
1: ਫਿਰ ਇੱਕ ਬੱਕਰੀ ਲਈ ਹੈ ਤਾਂ ਅੱਗੇ ਫਿਰ ਸ਼ੌਕ ਹੀ ਵੱਧਦਾ ਗਿਆ।
0: ਜਿਹੜੇ ਮੋਟਰਸਾਈਕਲ ਪਰ ਬੱਚਿਆਂ
1: ਹਾਂਜੀ
0: ਲੈ ਕੇ ਚੱਲੇ ਹੁੰਦੇ
1: ਹਾਂਜੀ
0: ਵੇਚਣਾ,
1: ਹਾਂਜੀ ਹਾਂਜੀ
0: ਪੰਜਾਬ ਕਨ ਬਾਹਰਲੇ ਰਾਜਿਆਂ ਦੇ ਚੱਲੋ ਆਉਂਦੇ ਨੇ ਵੇਚਣਾ।
1: ਹਾਂਜੀ ਹਾਂਜੀ, ਫਿਰ ਸ਼ੌਕ ਬਣਦਾ ਗਿਆ ਬਣਦਾ ਗਿਆ, ਫਿਰ ਹੁਣ ਜ਼ਿਆਦਾ ਤਿਆਰ ਹੋਈ ਹੈ। ਹਾਂ
0: ਯਾਨੀ ਕਿ ਇੱਕ ਛੇਲੂ ਲਿਆ ਹੈ ਸ਼ੁਰੂ ਚ ਨਾ,
1: ਹਾਂ ਇੱਕ ਬੱਕਰੀ ਲਈ,
0: ਕਹਿੰਦੇ ਇੱਕ ਬੱਕਰੀ ਲਈ ਹੀ ਹੈ ਨਾ,
1: ਹਾਂਜੀ
0: ਘਰੇ ਚਗਾਉਂਦੇ ਬੱਕਰੀਆਂ ਕੀ ਬੰਨੀ ਹਟਦੇ
1: ਬਿੱਲ ਲਵਾਂ ਮੈਂ ਤਾਂ ਚਗਾਈ ਵੀ ਲੈਂਦਾ ਕਹਿੰਦਾ, ਜ਼ਿਆਦਾ ਘਰੇ ਦੇ ਸਮਾਨ ਲੈਂਦੇ ਘਰ
0: ਯਾਨੀ ਕਿ ਛੱਡਦੇ ਬਣੇ ਹੋ ਕਿ ਘਰੇ ਦਾਣਾ ਪਾਣੀ ਪਾਣਾ ਤੈਨੂੰ
1: ਘਰੇ ਦਾਣਾ ਨੇੜੇ ਤੇੜੇ ਛੱਡ ਲੈਂਦੇ ਥੋੜੀ ਦੇਰ ਨਾ, ਬਾਕੀ ਘਰੇ ਸਮਾਨ ਲੈਂਦੇ, ਲੇਡੀ ਜੀ
0: ਅੱਛਾ
1: ਮੇਰੀ ਘਰੇ ਵਾਲੀ ਸਮਾਨ ਲੈਂਦੀ, ਬੱਚੇ ਸਮਾਨ ਲੈਂਦੇ,
0: ਅੱਛਾ
1: ਮੈਂ ਹੋਰ ਵੀ ਕੰਮ ਕਰ ਲੈਂਦਾ ਕਰਨ ਨਾਲ।
0: ਅੱਛਾ,
1: ਹਾਂਜੀ
0: ਤੁਹਾਨੂੰ ਜ਼ਿਕਰ ਕੀਤਾ ਕਿ ਬੱਕਰੀ ਇਹ 1.5 ਤੇ 2-2 ਕਿਲੋ ਤੱਕ ਦੁੱਧ ਦਿੰਦੀ ਹੈ ਨਾ।
1: ਹਾਂਜੀ ਹਾਂਜੀ,
0: ਤਾਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਜਾਏ ਤਾਂ ਕਿਤਨੇ ਬੱਚੇ ਦੇ ਦਿੰਦੀ ਹੈ ਜਿਵੇਂ
1: ਦੋ
0: ਬੱਕਰੀ?
1: ਬੱਚੇ ਦਿੰਦੀ ਜੀ
0: ਲਗਭਗ
1: ਸਾਲੇ
0: ਦੋ,
1: ਦੇ 2 ਵਾਰ ਸੁਣਾ ਨਾ,
0: ਕਈ ਵਾਰੀ 3 ਵੀ ਦੇ ਦਿੰਦੀਆਂ ਨਾ,
1: 3 ਵੀ ਦੇ ਦਿੰਦੀਆਂ ਜਿਹੜੀਆਂ ਆਪਣੀਆਂ ਲੋਕਲ ਬੱਕਰੀਆਂ ਦੇਸੀ ਹੁੰਦੀਆਂ ਨੇ, ਦੁੱਧ ਘੱਟ ਹੁੰਦਾ ਉਹਨਾਂ ਥੱਲੇ।
0: ਹਾਂ
1: ਫਿਰ ਬੱਚੇ
0: ਕਹਿੰਦਾ ਉਹੀਆਂ ਦੇਖੇ ਜਾਏ ਤਾਂ ਵੀ 3 ਜੋ ਜਿਹੜਾ ਸਹਿ ਥੋੜਾ ਚੰਗਾਣ ਦਾ ਵੀ ਬੜਾ
1: ਇਹ ਮੁਸ਼ਕਲ ਹੋ ਜਾਂਦੀ ਨਾ, ਦੁੱਧ ਪੂਰਾ ਨਹੀਂ ਹੁੰਦਾ।
0: ਕਹਿੰਦਾ ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕੋਈ ਚੁੰਘੀ ਜਾਂਦਾ, ਕਹਿੰਦਾ
1: ਕੋਈ
0: ਭੁੱਖਾ ਹੀ ਰਹੀ ਜਾਂਦਾ, ਇਸ ਤੇ 2 ਠੀਕ ਨਾ ਨਾ।
1: ਹਾਂਜੀ ਹਾਂਜੀ, 2 ਬੱਚੇ ਵਧੀਆ।
0: ਅੱਛਾ,
1: ਬੱਕਰੀ ਵੱਡੀ ਨਸਲ ਦੀ ਹੋਏ ਨਾ ਜਾਂ ਬਿਲ ਨਸਲ ਦੀ ਹੋਏ ਤਾਂ 2 ਬੱਚੇ ਬੜੇ ਵਧੀਆ ਪੜ ਜਾਂਦੇ।
0: ਤਾਂ ਇਸ ਤਰ੍ਹਾਂ ਜਿਹੀਆਂ ਜ਼ਿਕਰ ਕੀਤਾ ਜਾਏ ਤਾਂ ਜਿਹੀਆਂ ਬਰੀਡਰ ਵਗੈਰਾ ਤੁਸੀਂ ਰੱਖਿਆ?
1: ਬਲੀਡਰ ਵਾਈਜ਼ ਇਸ ਟਾਈਮ ਮੇਰੇ ਨਾਲ 1 ਕੁਇੰਟਲ ਤੋਂ ਉੱਪਰ ਹੈ।
0: ਅੱਛਾ,
1: ਹਾਂਜੀ,
0: 1 ਕੁਇੰਟਲ ਦਾ ਜਿਹੜਾ ਸਹਿ ਛੇਲੂ ਹੈ ਤੁਸੀਂ ਬਾਹਰ ਜਿਹੜਾ ਬਲੀਡਰ ਤੁਸੀਂ ਰੱਖਿਆ ਨਾ?
1: ਹਾਂਜੀ ਹਾਂਜੀ, ਘਰ ਦਾ ਤਿਆਰ ਕੀਤਾ ਮੈਂ ਅੱਜ 15 ਮਹੀਨੇ ਤੋਂ ਆ।
0: ਜਿਹਾਂ ਜ਼ਿਕਰ ਕੀਤਾ ਜਾਏ ਤਾਂ ਜਿਸੇ ਜਿਹਾਂ ਏਡਾ ਵੱਡਾ ਤੁਸੀਂ ਛੇਲੂ ਪਾਲਿਆ ਆ, ਇਤਨਾ ਵੱਡਾ ਬਰੀਡਰ ਹੈ, ਫਿਰ ਸਹਿ ਚਿੱਦਾਂ ਲਾ ਖਾਣਾ ਪੀਣਾ ਦਾ ਖਾਣ ਪਾਣ ਲੱਗ ਗਿਆ ਕਿ ਬੱਕਰੀਆਂ ਸੋਗੀ ਹੈ?
1: ਬੱਕਰੀਆਂ ਸੋਗੀ ਖਵਾਉਂਦੇ ਉਸੇ, ਪਰ ਉਹ ਸੀਜ਼ਨ ਦੇ ਨਾ ਜਿੱਦਾਂ ਰਿਤੂਮਾ ਚੇਂਜ ਹੁੰਦੀਆਂ, ਅਲੱਗ ਅਲੱਗ ਖਾਣਾ ਖਵਾਉਣਾ ਪੈਂਦਾ ਉਹਨਾਂ ਨੂੰ।
0: ਅੱਛਾ,
1: ਇੱਕ ਜਿਹਾ ਖਾਣਾ ਨਹੀਂ ਖਵਾਉਣਾ ਪੈਂਦਾ ਨਾ, ਜਿੱਦਾਂ ਗਰਮੀ ਹੈ ਗਰਮੀ 'ਚ ਅਲੱਗ, ਸਰਦੀ 'ਚ ਅਲੱਗ।
0: ਤੁਹਾਨੂੰ ਜੋ ਕਾਫੀ ਟਾਈਮ ਹੋਈ ਹੈ ਬੱਕਰੀਆਂ ਪਾਲਦੇ, ਤਾਂ ਕਿਤਨੇ ਕੀ ਵੱਡੇ ਵੱਡੇ ਬੱਕਰੇ ਜਿਹੜੇ ਸਹਿ ਤੁਸੀਂ?
1: ਬਾਈ ਜੀ ਪਹਿਲੇ ਇਸ ਬੱਕਰੇ ਦਾ ਪਿਓ ਵੇਚਿਆ ਮੈਂ 50 ਕਿਲੋ ਦਾ ਹੋਇਆ।
0: ਅੱਛਾ,
1: ਮੀਟ 50 ਕਿਲੋ ਹੈ ਉਹਦੇ 'ਚ,
0: ਹਾਂ
1: ਮਤਲਬ ਕੁਇੰਟਲ ਦਾ ਹੋ ਗਿਆ। ਇਹ ਬੱਕਰਾ ਆ ਇੱਕ ਇਸ ਟਾਈਮ 1 ਕੁਇੰਟਲ 30 ਕਿਲੋ ਦਾ ਜਿੰਦਾ।
0: ਅੱਛਾ,
1: 70 ਕਿਲੋ ਮੀਟ ਹੈ ਇਹਦੇ ਵਿੱਚ।
0: ਹਾਂਜੀ ਹਾਂ,
1: ਹਾਂਜੀ
0: ਜੀ, ਕਾ ਜੀਆਂ ਇਤਨਾ ਵੱਡਾ ਜਲੂ ਬੱਕਰਾ ਜਿਹਾਂ ਵੇਚਣਾ ਤਾਂ ਖਰੀਦਦਾਰ ਮਿਲ ਜਾਂਦੇ?
1: ਖਰੀਦਦਾਰ ਮਿਲ ਜਾਂਦੇ ਭਾਜੀ,
0: ਜਿਹਾਂ ਲੋਕਲ ਇੱਕ ਹੀ ਕੁਛ ਬਾਹਰ ਭੇਜ ਜਾਂਦੇ?
1: ਲੋਕਲ ਪਾਈ ਜਾਂਦੇ ਆਪਣੇ ਬੰਦੇ,
0: ਕਿਉਂਕਿ ਇਹ ਤਾਂ ਕੁਛ ਵੱਡੇ ਸਤਰ ਪਰ ਹੀ ਜੀਆਂ ਕੁਛ ਵੱਡੇ ਬਾਜ਼ਾਰਾਂ ਵਿੱਚ ਹੀ ਆ, ਜਿੱਥੋਂ ਮਾਂਗ ਉਹਦੀ ਕੱਟਿਆ ਜਾਣਾ ਨਾ।
1: ਹਾਂਜੀ, ਇਹਨਾਂ ਨਾਲ ਲੋਕਲ ਹੀ ਰਹਿ ਜਾਂਦੇ
0: ਮਾਸ, ਫਿਰ ਵਿਕਣਾ ਵੀ ਚਾਹੀਦਾ ਨਾ।
1: ਹਾਂਜੀ,
0: ਇਸ ਟਾਈਮ ਕਿਤੇ ਨੇ ਬੱਕਰੇ ਨਾ?
1: ਇਸ ਟਾਈਮ ਭਾਜੀ 12 ਬੱਕਰੇ ਨੇ।
0: ਖਰੇ ਵੱਡੇ ਵੱਡੇ ਹੋਇਓ?
1: ਹਾਂਜੀ ਹਾਂਜੀ।
0: ਇਹਨਾਂ ਦਾ ਕਿਆ ਖੁਰਾਕ ਗਿਆ ਪਾਉਂਦੇ ਤੁਸੀਂ ਜੀਆਂ ਗੋਡ
1: ਪਾਰਕ
0: ਨਹੀਂ
1: ਕਰਦੇ? ਇਹਨਾਂ ਕੀ ਸੋਇਆਬੀਨ ਪਾਣੀ, ਜੌਂ ਪਾਣੇ, ਫਿਰ ਚਣੇ
0: ਰੋਜ਼ ਹੀ ਪਾਣੇ?
1: ਰੋਜ਼ ਹੀ ਪਾਉਂਦੇ ਚਣੇ, ਮਾਂ,
0: ਇਹ ਸਭ ਪੀਤੀ ਹੁੰਦੇ ਆ ਦਰੜੀ
1: ਮਿਕਸ ਕਰ ਲੈਣੇ, ਪੀ ਲੈਣੇ, ਫਿਰ ਇਹਦੇ 'ਚ ਸੋਡਾ ਪਾਣਾ, ਨਮਕ ਪਾਣਾ, ਫਿਰ ਗੁੜ ਪਾਣਾ, ਫਿਰ ਇਹਦਾ ਮਿਕਸ ਕਰਕੇ ਨਾ ਫਿਰ ਖਵਾਉਣਾ ਨੇ।
0: ਇੱਥੇ ਮਿਕਸ ਕਰੀਏ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਜੋ ਕੁਤੀ ਇੱਕ ਡਰਮ ਵਿੱਚ
1: ਇੱਕ ਡਰਮ 'ਚ ਪਾਈ ਲੈਣੇ
0: ਪਾਈ
1: ਲਿਆ ਨਾ,
0: ਵੀ 10-15 ਦਿਨ ਖਵਾਉਂਦੇ ਰਿਹਾ ਨਾ।
1: ਹਾਂ ਫਿਰ ਪਾਈ ਕੇ ਮਹੀਨਾ ਪਰ ਖਵਾਉਂਦੇ ਰਹੇ ਜਿੱਦਾਂ ਮਰਜ਼ੀ, ਦੁਬਾਰਾ ਫਿਰ ਬਣਾਈ ਲਈ।
0: ਇਹ ਕਿਤਨਾ ਕਿ ਦਾਣਾ ਪਾਣਾ ਪਾਉਂਦਾ ਇਹ ਵਜਨ ਹਿਸਾਬੇ ਕਰਨਾ?
1: ਬਾਜੀ ਇਹ ਵੱਡੀ ਨਸਲ ਦੇ ਬੱਕਰੇ ਹੁੰਦੇ ਨਾ, ਇਹ ਉਤਨਾ ਹੀ ਖਾਂਦੇ ਆਪਣੇ ਹਿਸਾਬ ਦਾ, ਇਹ ਥੋੜਾ ਹੀ ਖਾਣਾ ਇਹਨਾਂ ਨੇ।
0: ਅੱਛਾ,
1: ਆਪਣੇ ਆਪ ਹੀ ਹਟ ਜਾਂਦੇ ਸਾਈਡਾਂ 'ਚ ਆਪਣੀਆਂ ਜਿਹੜੀਆਂ ਲੋਕਲ ਬੱਕਰੀਆਂ ਹੁੰਦੀਆਂ, ਉਹ ਤਾਂ ਜਦ ਤੱਕ ਪੇਟ ਫੁੱਲ ਨਾ ਫਟ ਨਾ ਜਾਏ ਉਹ ਤਾਂ ਖਾਂਦੀ ਰਹਿੰਦੀ।
0: ਅੱਛਾ,
1: ਇਹ ਨਹੀਂ ਹੈ, ਇਹ ਬੜੇ ਅਰਮਾਨ ਨਾਲ ਖਾਂਦੇ, ਥੋੜਾ ਖਾਂਦੇ, ਇਹਨਾਂ ਨੇ ਖਾਣਾ ਉਤਨੇ 100 ਗ੍ਰਾਮ 200 ਗ੍ਰਾਮ
0: ਤੇ ਪਿਆਗਾ ਪਾਣੀ ਖਰਾ ਕੇ ਸੰਝਾ
1: ਸ਼ਾਮੀ ਸਵੇਰੇ ਖਰਾਬ ਕਰਦੀ ਹੈ
0: ਉਹਦੇ ਟਾਈਮ ਹੈ ਨਾ।
1: ਹਾਂ ਸ਼ਾਮੀ ਬਸ।
0: ਹਾਂ ਕਹਿੰਦੇ ਐਸਾ ਮੰਨਿਆ ਵੀ ਜਾਂਦਾ ਨਾ ਕਿ ਜਿਹੀਆਂ ਅਨਾਜ ਵਗੈਰਾ ਖਵਾਈ ਕੇ ਬੱਕਰੀਆਂ ਜਿਹੀਆਂ ਪਾਣੀ ਪੂਣੀ ਪਿਆਣੇ ਦਾ ਪਰਹੇਜ ਹੁੰਦਾ ਨਾ।
1: ਆਪਣੇ ਆਪ ਕਈ ਵਾਰ ਪੀ ਵੀ ਲੈਂਦੀ ਆ ਨਾ,
0: ਹਾਂ
1: ਤਾਂ ਫਿਰ ਖਰਾਬ ਕਰਦਾ।
0: ਬਾਕੀ ਜਿਹੀਆਂ ਨਮਕ ਵਗੈਰਾ ਕਿਵੇਂ ਦਿੰਦੇ ਇਸੀ 'ਚ? ਕੀ
1: ਨਮਕ ਇਹਦੇ 'ਚ ਮਿਕਸ ਕਰ ਦੇਣਾ?
0: ਅਲੱਗ ਤਿੰਨ ਦੇਣਾ ਨਾ?
1: ਨਹੀਂ ਨਹੀਂ ਇਹਦੇ 'ਚ ਮਿਕਸ ਕਰਦਾ, 40 ਕਿਲੋ ਹੋਇਆ ਨਾ।
0: ਹਾਂ
1: ਜਿੱਦਾਂ 40 ਕਿਲੋ ਦਾ ਗਾਲਾ ਹੋਇਆ ਤੁਹਾਡਾ,
0: ਹਾਂਜੀ,
1: ਤਾਂ ਉਹਦੇ 'ਚ ਕੋਈ 2 ਕਿਲੋ ਪਾਈ ਦਿੱਤਾ ਨਮਕ।
0: ਅੱਛਾ,
1: ਹਾਂਜੀ, ਫਿਰ ਸੋਡਾ ਪਾਈ ਦਿੱਤਾ ਵੀ ਥੋੜਾ 200 ਗ੍ਰਾਮ ਸੋਡਾ ਹੈ, ਪਚਾਈ ਜਾਂਦਾ ਨਾ ਫਿਰ
0: ਘਾ। ਇਹਨੇ ਰਾਤੀ ਵੀ ਤੁਸੀਂ ਪਾਉਂਦੇ?
1: ਰਾਤੀ ਨਹੀਂ ਪਾਉਂਦੇ, ਦਿਨੇ ਪਾਉਂਦੇ।
0: ਜਿਹੜਾ ਚੁਗੇ ਆਏ ਹੈ ਨਾ,
1: ਹਾਂਜੀ ਹਾਂਜੀ,
0: ਚੁਗੀ ਲਿਆ ਆਪਣਾ ਪੇਟ ਭਰੀ ਲਿਆ।
1: ਹਾਂ ਜਿਹੜਾ ਦਿਨਾਂ ਖਾਈ ਲਿਆ,
0: ਬਾਕੀ ਇਹਨੇ ਰਹਿਣੇ ਤਾਈਆਂ ਕਿਆ ਬਣਾਇਆ ਜੀ?
1: ਰਹਿਣੇ ਤਾਈ ਬਾਈ ਜੀ, ਇਹਨੇ ਨਾ ਅਜੇ ਪੂਰਾ ਮੇਰਾ ਜਗਾੜ ਨਹੀਂ ਹੋਇਆ, ਅਜੇ ਵਧਾਉਣਾ ਹੈ, ਮੈਂ ਥੋੜਾ ਹੀ ਆ ਮੈਂ ਬਣਾਇਆ।
0: ਹਾਂ
1: ਜਿੱਦਾਂ ਬਰਾਮਦਾ ਵਰ ਵਗੈਰਾ ਬਣਾਇਆ ਬਾਹਰ ਤੇ ਅੰਦਰ ਰਾਤ ਨੂੰ ਉੜਨੇ ਤਾਈ, ਤੇ ਜ਼ਿਆਦਾ ਹੁਣ ਮੈਂ ਵਧਾਉਣੇ ਲਈ ਬੈਠਿਆ, ਵਧਾਉਣਾ ਆ ਉਹ ਜਿੱਦਾਂ ਨਾ ਵਧਦੇ ਜਾਣਾ ਤਾਂ ਉਦਾਂ ਵਧਾਈ ਜਾਣਾ। ਫਿਰ
0: ਖੁੱਲੀ ਹਵਾਦਾਰ ਜਿਹੜਾ ਚਾਹੀਦਾ
1: ਵਹਿਣਿਆ, ਬਾਹਰ ਹਵਾਦਾਰ ਚਾਹੀਦਾ।
0: ਹਾਂ ਕਹਿੰਦਾ ਬਾਕੀ ਜਿਹੀਆਂ ਜਿਸ ਬੋਲਦੇ ਨਾ ਬੱਕਰੀ ਜਿਹੜੀ ਆ ਇਹ 22 ਪ੍ਰਕਾਰ ਦੀ ਜਿਹੜੀ ਬੂਟੀਆਂ ਖਾਂਦੀ ਹੈ ਨਾ, ਕਹਿੰਦਾ 22 ਪ੍ਰਕਾਰ ਦੀਆਂ ਜਿਹੜੇ ਸਹਿ ਬਿਮਾਰੀਆਂ ਇਸ ਦੁੱਧ ਜਿਹੜਾ ਸਹਿ ਦੂਰ ਭਗਾਉਂਦਾ ਨਾ।
1: ਹਾਂਜੀ ਹਾਂਜੀ,
0: ਜਿਹੀਆਂ ਤੁਸੀਂ ਦੱਸਿਆ ਹੈ ਇਤਨਾ ਦੁੱਧ ਹੁੰਦਾ, ਦੁੱਧ ਵੀ ਤੁਸੀਂ ਵੇਚਿਆ?
1: ਦੁੱਧ ਵੇਚਦੇ ਨੀ ਜੀ,
0: ਅੱਛਾ,
1: ਬੱਚੇ ਪੈ ਜਾਣ, ਪਰ ਜ਼ਰੂਰਤ ਪੈ ਜਾਏ ਪਈ ਆ ਜਿਵੇਂ ਕੋਈ ਬਿਮਾਰ ਸ਼ਿਮਾਰ ਹੋਏ

0: ਕਰਮਾਲੇ ਮਿਲਦੇ ਭੈਣਾਂ ਦੇ ਸੁੱਖ। ਨੇੜੇ ਤੇ ਮੀਏ ਦਿਖ ਭਲਾ ਫੁਕਰੀਏ ਹੀ ਨਾ ਇਸਯੋ। ਓਖੀਆ ਘੜੀਆ ਮੇਰੀਆਂ ਧਨ ਪਰ ਕੈਤ ਲੈਣੀਆਂ ਬੜੀਆਂ ਫਰੀ ਦੂਰ ਦੂਰ ਵਿਆਹੀ ਸੱਟੀਆਂ। ਨਾ ਹੈ ਸੌਖੀਆ ਆਉਂਦੀਆਂ ਨਾ ਸਹਿ ਔਖੀਆ ਘੜੀਏ ਆਉਂਦੀਆਂ ਬੜੀਆਂ ਛਮਾਈਆਂ ਇੱਕ ਵਾਰੀ ਪੁਜਣਾ ਤੀ ਨਾ ਕੁਦ ਕੀ। ਵੀ ਲੋਕ ਗਲਾਂਦੇ ਕੁੜੀਆਂ ਕੁੜੀਆਂ ਹੋਈਆਂ ਕੈਤ ਲੈਣੀਆਂ ਮੀਏ ਇਸ ਟਾਈਮ ਆਉਂਦੀਆਂ ਕੁੜੀਆਂ ਯਾਦ। ਬੜੇ ਰੋਣੇ ਨੀ ਰੋਣੇ ਕਿ ਕੁੜੀਆਂ ਖਰੀਆਂ ਨੀ ਆਉਂਦੀਆਂ। ਕੁੜੀਆਂ ਵੀ ਬਹੁਤ ਵਧੀਆ ਹੁੰਦੀਆਂ ਖਰੀ ਸਿੱਖਸਾ ਖਰੇ ਸੰਸਕਾਰ ਦਿੰਗੇ ਤਾਂ ਕੁੜੀਆਂ ਮੈਂ ਗਲਾਂਦੀ ਪਈ ਸਵਰਗ ਬਣਾਈ ਦੀਆਂ ਘਰੇ।
1: ਇਹ ਤਾਂ ਖਰਾ ਹੋਏ ਮੀ ਬੋਲਣੀ ਤੂੰ ਠੀਕ ਹੈ ਖਰੀ ਹੈ ਬਾਂਕੀ ਤੇਰਾ ਇਹ ਰਸੈਲੂ ਵੀ ਖਰਾ ਹੈ। ਮੈਂ ਤਾਂ ਸੋਚਿਆ ਦਬੋਈ ਮਰੀ ਹੋਣੀ ਕੁਤਕੀ ਪਰ ਮੀਏ ਲੋਕਾਂ ਦੇ ਬੁਰੇ ਹਾਲ।
2: ਲੋਕਾਂ ਦੇ ਹਾਲ ਕਹਿੰਦੇ ਹੋਣੇ ਮੀਏ ਇਤਨੀ ਇਤਨੀਆਂ ਬੜੀਆਂ ਬੜੀਆਂ ਕੋਠੀਆਂ ਪਾਈਆਂ ਦੇ ਹਿੱਲਣ ਜਰਾ ਕਿ ਜ਼ਿਆਦਾ ਆਈ ਜਾਂਦਾ ਨਾ ਤਾਂ ਮੈਂ ਬੋਲਦੀ ਤੇਰਾ ਵਿਚਾਰੇ ਜ਼ਿਆਦਾ ਨੁਕਸਾਨ ਹੋਣਾ ਹਾਂ ਆਹ ਕੱਚੇ ਟੱਪਰੂ ਵਾਲੇ ਖਰੇ ਢੇਈ ਪਾਉਂਦਾ ਤਾਂ ਮੈਨੂੰ ਜਬਰ ਕਿਆ ਪਾਉਣੇ ਦੋ ਬਹਿ ਪਾਉਣੇ ਥੇ।
3: ਆ ਸਹਿਤ ਤਾਂ ਇਹ ਸਾਰੇ ਲੈਣੇ ਹੈ ਨਾ।
2: ਓ ਮੈਂ ਬਈਏ ਪੁਰਾਣੀਆਂ ਖੁਰਾਕਾਂ ਖਾਧੀਆਂ ਕੋਈ ਏਡੇ ਕੱਚੇ ਵੀ ਨਹੀਂ ਹਨ। ਬੱਚੇ ਵੀ ਦੱਸਾਂ ਦੇ ਫੋਨ ਨਾ ਚੋਦਾ ਵੀ ਲੋਕਾਂ ਦੇ ਘਰਾਂ ਬੋਲਿਆ ਨੁਕਸਾਨ ਹੋਏ ਥੋੜੇ ਥੋੜੇ ਵੀ ਹੋਏ ਹੋਏ ਹਨ ਨਾ।
3: ਹਾਂ ਇਹ ਤਾਂ ਚੇਤਾਵਨੀ ਹੈ ਬੋਲੇ ਹਾਲੀ ਤਾਂ ਬੜਾ ਕੁਛ ਹੋਣਾ ਬਾਕੀ ਹੈ। ਇਹ ਮੈਂ ਤਾਂ ਬੋਲਦੀ ਸਾਰੇ ਹਾਂ ਅਸਾਂ ਤੁਸਾਂ ਲੋਕਾਂ ਦੇ ਕਾਰਨਾਮੇ ਹੈ ਨੇ। ਮੀਂਹ ਫੁੱਲ ਨਹੀਂ ਦਿਖ ਨਾ ਯਾਤਰਾਏ ਜਾ ਦੇ ਲੋਕ ਯਾਤਰਾ ਤਾਂ ਕਰਾ ਦੇ ਪਰ ਉਹ ਤੁਮ ਗੰਦ ਪਾਈ ਉਹਦੇ ਤੇ ਦੇਵਤਿਆਂ ਦੇਣਾ ਹੀ ਹੈ ਦੋਸ਼ ਫਿਰੀ।
2: ਲੋਕਾਂ ਮੀਏ ਮੈਂ ਬੜੀ ਹੋਈ ਹੋ ਕਹਿੰਦੇ ਹੁਣ ਸਹਿ ਦਿਖਾ ਚਾਰ ਧਾਮ ਪਹਿਲਾਂ ਕੋਈ ਸਿਆਣੇ ਬਾਣੇ ਜਾਂਦੇ ਥੇ ਜੇ ਸਾਰਾ ਘਰੇ ਦਾ ਨਿਪਟਾਈ ਆਉਣਾ ਸਾਰਾ ਕੰਮ ਕਾਰ ਕਰੀ ਆਉਣਾ ਬੱਚੇ ਵਿਆਹੀ ਆਉਣੇ। ਹੁਣ ਤਾਂ ਮੈਂ ਬੋਲਾਂ ਦੀ ਜੇ ਬੱਚੇ ਚਲੀ ਪਵਾ ਦੇ ਨੋਏ ਵਿਆਹਤੇ ਚਲੀ ਪਵਾ ਦੇ ਪਏ ਤੇ ਤੂੰ ਘੁੰਮਣਾ ਫਿਰਨਾ ਜਾ ਦੇ ਤਾਂ ਦੇਵਤੇ ਵੀ ਸੱਚੇ ਪ੍ਰਚੰਡ ਹੋਏ ਹੋ।
4: ਬਿਲਕੁਲ ਠੀਕ ਗਲਾਈ ਹੈ ਤੂੰ ਹਾਂ ਸਾਰੀਆਂ ਨਾ ਦਿਖਾ ਕਿਆ ਹੁੰਦਾ ਨਾ ਕਿ ਉੱਥੇ ਖਾ ਦੇ ਨਮਕੀਨ ਖਾ ਦੇ ਬਿਸਕੁਟ ਖਾ ਦੇ ਕਾਗਜ਼ਾਂ ਤਿੱਥੀ ਸੱਟੀ ਆ ਦੇ ਇਹਨਾਂ ਬੋਤਲਾਂ ਸੱਟੀ ਆ ਦੇ ਪੈਸੇ ਕੋਈ ਨਹੀਂ ਚੁੱਕਣਾ ਤੇ ਨਾ ਬੁੜੇ ਆਈ ਕੇ ਚੁੱਕਣਾ ਪਈ ਸਹਿ ਇਤਨਾ ਵੀ ਨਹੀਂ ਸੋਚਦੇ।
2: ਇਹ ਤਾਂ ਠੀਕ ਗਲਾ ਦੀ ਮੀਏ ਤਾਂ ਸਕੂਲੇ ਵੀ ਲੱਗੀ ਉੱਥੇ ਪਹਿਲਾਂ ਮੈਡਮ ਤੇ ਤਾਂ ਬੜੀਆਂ ਭਰੀ ਗੱਲਾਂ ਦੱਸਾਈ ਤੀਜੋ ਪਰ ਤਾਲੂ ਸਹਿ ਵਕਤ ਆਈ ਆ ਤਾਂ ਤਾਲੂ ਤਾਂ ਸੁਧ ਬੁੱਧ ਨਹੀਂ ਰਹਿੰਦੀ ਕੈਸੀ ਦੀ ਵੀ ਸਭ ਕੁਛ ਭੁੱਲ ਜਾਂਦਾ ਨਾ ਆਪਣਾ ਕੋਈ ਸਮਾਨ ਦੁਸਦਾ ਵਿਕਤਾਏ ਨਸੀਏ ਬਤ ਵੀ ਨਹੀਂ ਦੁਸਦੀ ਤਾਲੂ ਤਾਂ।
3: ਬੜੇ ਲੋਕਾਂ ਨਹੀਂ ਹੋਇਆ ਬਾਹਰ ਤਾਂ ਆਈ ਖੜੋਤੇ ਪਰ ਬਤ ਨਹੀਂ ਸੁੱਜੀ ਕੁਸੀਓ।
4: ਵੀ ਤੂੰ ਹਾਂ ਠੀਕ ਗੱਲ ਆਈ ਹੈ ਦਿਖਾ ਤਾਲੂ ਨਾ ਛੜਾ ਹਾਂਜੋ ਆਪਣਾ ਕੋਈ ਗਠੜੂ ਨਹੀਂ ਸੰਭਾਲਣਾ ਚਾਹੀਦਾ ਤਾਲੂ ਹਾਂਜੋ ਦਿਖਾ ਪਹਿਲੇ ਤੇ ਤਿਆਰੀ ਰੱਖਣਾ ਚਾਹੀਦੀ ਜਿਵੇਂ ਕੋਈ ਪਾਣੀ ਦੀ ਬੋਤਲ ਹੋਈ ਗਈ ਕੁਛ ਖਾਣੇ ਦਾ ਸਮਾਨ ਹੋਈ ਆ ਜੇ ਗਠੜੂ ਪੱਲੇ ਰਹੀ ਆ ਹਾੜੇ ਕਨੇ ਅੱਖੇ ਵੱਖੇ ਕੋਈ ਦੁਕਾਨ ਹੀ ਨਹੀਂ ਰਹੀ ਤਾਂ ਖਾਣਾ ਵੀ ਕਿਆ ਤਾਂ ਇਸ ਤੇ ਪਹਿਲੇ ਤੇ ਹਾਂ ਅਨਾਜ ਆਪਣਾ ਖਾਣੇ ਪੀਣੇ ਦਾ ਸਮਾਨ ਸੁਰੱਖਿਅਤ ਰੱਖਿਆ ਹੋਊਗਾ ਤਾਂ ਤਾਲੂ ਖਾਈ ਤਾਂ ਸਕਦੀ ਆ।
3: ਦੱਸਿਆ ਵੀ ਜਾਨ ਬਚ ਗਈ ਤਾਂ ਹੀ ਨਾ ਫੁੱਲਣੀ ਹੈ ਨਾ ਆਹ ਮਰੀ ਇਹ ਫਿਰੀ
2: ਕਿਸੇ ਖਾਣੇ ਦੀ ਪੇ ਰਹਿੰਦੀ ਮੀਏ ਜੋੜੇ ਜਾੜੇ ਖੋਲੀ ਦੇਣਾ ਚਾਹੀਦੇ ਤਾਲੂ ਜਿਸ ਉਹਦੀ ਗੱਲ ਹੋਆ ਤਾਂ ਕਈ ਨਜੀਬਾ ਮਾਲ ਵਿਚਾਰਾ ਮਾਰਨਾ ਆਪਣੀਆਂ ਅੱਖੀ ਸਾਹਮਣੇ ਨਾ
3: ਪਰ ਦੇਈ ਦੁਰਘਟਨਾ ਹੋਣੀ ਹੈ ਪਤਾ ਲੱਗਿਆ ਤਾਂ ਨਾ ਹੁਣ ਤਾਲੂ ਜੜ ਜੜ ਜੜ ਜੜ ਕਰਕੇ ਹਿੱਲਣਾ ਉਹਦਾ ਹੋਇਆ ਆਪੂ ਨਸਣਾ ਕਿ ਡੰਗਰੇ ਨਸਾਣੇ ਕਿ ਸਮਾਨ ਚੁੱਕਣਾ ਕਿ ਜਾਨ ਬਚਾਣੀ।
2: ਪਹਿਲਾਂ ਤਾਂ ਮੈਂ ਬੋਲਦੀ ਜਾਨ ਹੀ ਬਚਾਣੀ ਜੇ ਆਪੂ ਰਹਿਗੇ ਨਾ ਤਾਂ ਹੋਰ ਚੀਜ਼ਾਂ ਵੀ ਯਹਾਂ ਦਿਖ ਗਏ ਪਰ ਭਾਈਆ ਇਸ ਵਾਰੀ ਮੈਂ ਵੀ ਬੜਾ ਭਾਰੀ ਮਹਿਸੂਸ ਕੀਤਾ ਹਿੱਲਣ ਥਾ ਪਰ ਬੜਾ ਭਾਰੀ ਜ਼ਿਆਦਾ ਥਾ ਇਸ ਵਾਰੀ ਤਾਂ
3: ਕਰੇ ਮੀਏ ਬੋਲਾ ਦੇ ਕਿ ਮੌਸਮ ਬਦਲੋਈ ਆ।
2: ਬੋਲਾ ਦੇ ਪੇ ਤੀਜੋ ਨੇ ਦੂਸਾ ਦਾ ਮੌਸਮ ਬਦਲੋਈ ਆ ਜਿੱਤ ਪਾਹਾਂ ਜਾ ਦਿਖਾਂ ਘਰਾਂ ਦੇ ਘਰ ਬੜੀਆਂ ਬੜੀਆਂ ਬਿਲਡਿੰਗਾਂ ਚੜੀਆਂ ਲੋਕ ਤਾਂ ਮੀਏ ਸੋਚਾਂ ਦੇ ਭਿਆਨਣੇ ਜ਼ਮੀਨ ਵੀ ਨਹੀਂ ਰਹਿ ਥੱਲੇ ਬਦਲੂਣਾ ਨਹੀਂ ਤਿੰਨੀ ਭਲਾ ਸਾ ਵੀ ਦੁਖੀ ਹੈ ਮੌਸਮ ਵੀ ਆਹਾਂ 'ਤੇ ਆਹ ਆਪਣੀਆਂ ਨੀਤੀ ਬਦਲਿਆ ਚਾਰ ਚਾਰ ਛੇ ਛੇ ਮਹੀਨੇ ਤਾਂ ਬਰਸਾਤ ਹੋ ਅਦੀਬ ਹੈ ਕਹਿੰਦੇ ਜੇ ਗਰਮੀਆਂ ਆਉਂਦੀਆਂ ਕਹਿੰਦੇ ਜੇ ਦੋ ਵਰਖਾਂ ਪਈ ਆਉਂਦੀਆਂ ਤਾਂ ਭਾਵੇਂ ਬੋਲਾਂ ਦੀ ਕੋਟੀਆਂ ਕੱਢਣਾ ਪਈ ਆਉਂਦੀਆਂ ਇਹ ਮੈਂ ਹਿਸਾਬ ਲਿਆ ਇਹ ਕੰਮ ਹੀ ਖਰਾਬ ਹੈ ਕਹਿੰਦਾ ਆਹ ਤੂੰ ਹੋਇਓ ਅਕਲ ਕਰਨਾ ਪਾਉਣੀ ਹੈ ਥੋੜ੍ਹੀ ਮੈਂ ਛੱਡੀ ਦਿਆ
4: ਕਹਿੰਦੇ ਭੈਣੇ ਇਹ ਹੈ ਕਿ ਭਈ ਸਾਂਝੋ ਜਿਹੜੇ ਹਨ ਸਹਿ ਬੂਟੇ ਵੀ ਜ਼ਿਆਦਾ ਲਾਉਣਾ ਪਾਉਣੇ ਇਕੱਲੇ ਉਹ ਸਾਂਝੋ ਸਾਹ ਲੈਣੇ ਮੁਸ਼ਕਲ ਹੋਈ ਜਾਣੀ।
2: ਸਾਹ ਤਾਂ ਆਉਣਾ ਨਹੀਂ ਸਾਲ ਲੈ ਜੇ ਬੂਟੇ ਜੀ ਸਾਲ ਲੈ ਵੱਡੀ ਵੱਡੀ ਸੱਟਾਂ ਦੇਣ ਨਾ ਅਤੇ ਇਹਨਾਂ ਦੂ ਬੂਟਿਆਂ ਹਾੜਿਆ ਤੁਹਾੜਿਆ ਲਾਇਆ ਤਾਂ ਪਤਾ ਨਹੀਂ ਵਿਚਾਰਿਆ ਕਦੋਂ ਵਡੂਣਾ ਜਿਹੜੇ ਜ਼ਮਾਨਿਆਂ ਦੇ ਰੁੱਖ ਬੂਟੇ ਸਹਿ ਸੁਰ ਨਹੀਂ ਛੱਡੇ ਲੋਕਾਂ।
0: ਆ ਮੀਏ ਫੁੱਲਣੀਏ ਤੇਰੀ ਗੱਲ ਸੋਲਾ ਆਨੇ ਹੈ ਮਾਣੂ ਵੀ ਜਾੜ ਪਾਈਏ ਕਹਿੰਦੇ ਡੰਗਰਾਂ ਇਹ ਜਿਹੜੇ ਅਵਾਰਾ ਛੱਡੇ ਨਾ ਬੜੀ ਭਾਰੀ ਜਾੜ ਪਾਈਏ ਕੋਈ ਰੁੱਖ ਬੂਟਾ ਨਹੀਂ ਤਿਆਰ ਹੋਣਾ ਦਿਆ ਦੇ ਧੁਣ ਦੇ ਪਲੱਛ ਧੋਣੇ ਬੜੇ ਭਾਰੀ ਪਲੱਛ ਹੋਣੇ।
3: ਠੀਕ ਹੈ ਫੁੱਲਣੀ ਤਾਂ ਮੀਏ ਇਹ ਗੱਲਾਂ ਹੀ ਚੱਲੀ ਰਹਿਣੀਆਂ ਚੱਲੀ ਪਾਉਂਦੀ ਮੀਏ ਘਰੇ ਵੀ ਵੱਡਾ ਭਾਰੀ ਕੰਮ ਹੈ।